ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

0: Tanisha.
1: ਕੀ ਗਿਆ ਸੁਨੀਤੀ ਜਾਨ ਕੇ ਆਵਾਜ਼ ਮੈਂ ਅਕਸਰ ਮੂਵੀ ਸੀ ਸੋਨੀ ਓਨਲੀ ਔਨ ਰੇਡੀਓ 106.3 FM ਤਨੀਸ਼ਾ ਆਪਕੇ ਸਾਥ ਬਿੰਦਾਸ ਮਾਰਨਿੰਗ ਚੱਲ ਰਹਾ ਹੈ ਯਹਾਂ ਪਰ ਔਰ ਮੈਂ ਅਕੇਲੀ ਨਹੀਂ ਹੂੰ ਵਰਲਡ ਫਿਜ਼ੀਓਥੈਰੇਪੀ ਡੇ ਪੇ ਡਾਕਟਰ ਨਿਵੇਦਿਤਾ ਹੈ ਮੇਰੇ ਸਾਥ ਸੋ ਡਾਕਟਰ ਆਈ ਵਾਂਟ ਟੂ ਨੋ ਵਾਈ ਡੂ ਵੀ ਸੈਲੀਬ੍ਰੇਟ ਦਿਸ ਡੇ ਲਾਈਕ ਕਹਾਂ ਸੇ ਇਹ ਸ਼ੁਰੂ ਹੁਆ ਮੁਝੇ ਅਭੀ ਕੁਛ ਸਟੋਰੀ ਬਤਾ ਰਹੀ ਥੀ ਤੋ ਪਲੀਜ਼ ਬਤਾਏ
2: ਆਰਗੇਨਾਈਜੇਸ਼ਨ ਕਾਲਡ ਐਸ ਵਰਲਡ ਕਨਫੈਡਰੇਸ਼ਨ ਆਫ ਫਿਜ਼ੀਓਥੈਰੇਪੀ ਔਰ WCPT ਵਿਚ ਇਜ਼ ਨਾਓ ਰੀਨੇਮਡ ਐਸ ਵਰਲਡ ਫਿਜ਼ੀਓਥੈਰੇਪੀ ਇਟਸ ਅ ਯੂਕੇ ਬੇਸਡ ਆਰਗੇਨਾਈਜੇਸ਼ਨ ਇਹ ਸੈਪਟੰਬਰ 8th 1961 ਇਫ ਆਈ ਐਮ ਨਾਟ ਮਿਸਟੇਕਨ ਵਾਸ ਦ ਡੇਟ ਵਾਸ ਐਸਟੈਬਲਿਸ਼ਡ ਸੈਪਟੰਬਰ 8th ਵਾਸ ਦ ਡੇਟ ਵਾਸ ਐਸਟੈਬਲਿਸ਼ਡ ਸੋ ਮੋਸਟ ਆਰਗੇਨਾਈਜੇਸ਼ਨਸ ਆਲ ਓਵਰ ਦ ਵਰਲਡ ਜੋ ਫਿਜ਼ੀਓਥੈਰੇਪੀ ਕੇ ਹੈ ਦੇ ਆਰ ਅ ਪਾਰਟ ਆਫ ਵਰਲਡ ਫਿਜ਼ੀਓਥੈਰੇਪੀ ਨਾਓ ਬਟ ਸਿੰਸ 1996 ਦੇ ਰੀਨੇਮ ਦਿਸ ਡੇ ਐਸ ਵਰਲਡ ਫਿਜ਼ੀਓਥੈਰੇਪੀ ਡੇ ਐਂਡ ਇਟਸ ਸੈਲੀਬ੍ਰੇਟਡ ਗਲੋਬਲੀ
1: Great, great. So there must be a theme for it. Har saal koi theme hoti hogi. What is the theme for this year?
2: So har saal inka ek theme hota hai, which you know they want all the organizations all over the world to focus on this year, and I think for the coming next year also, they are focusing on something called as non-communicable diseases, which are these diseases jo phailti nahi hai chhune se, which are non-infectious. So basically, they are the lifestyle diseases which we call nowadays. It's called ek to hai cardiovascular diseases, jo matlab. हार्ट डिजीजेस हैं और दूसरा है स्ट्रोक सो द मेन फोकस ऑन दिस ईयर इज बिकॉज एज वी नो कि यू नो ड्यू टू लाइफस्टाइल चेंजेस लोग ज़्यादा बैठने लग गए हैं फिजिकल एक्टिविटीज रिड्यूस्ड यू नो यू स्ट्रेस लेवल्स आर हाई सो ऑल दीज आर रिस्क फैक्टर्स विच कैन कॉज हार्ट डिजीज एंड अल्टीमेटली कॉज स्ट्रोक ऑल्सो
1: ओके So I have a lot more questions to ask Dr. Nivedita, but you also have a chance. Fatafat se apne sawal mujhe bhejiye 3311063 par, and I will ask Dr. Nivedita right here so that you can get the answers. Stay tuned and Jio Bindas.
0: Ab suniye, Olive ka zabardast hai.

0: ਜੀ ਮੈਂ ਹਾਂ ਹਰਭਜਨ ਮਾਨ। ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: Olive Sono Radio Network, Qatar's number one Asian radio network.